ਤੇ ਇੱਕ ਢੋਲ ਦੋ ਮਿੱਠੇ ਬੋਲ ਨੈਣ ਤਰਾ ਸੁਮੇ ਦਿਲ ਢੋਲ ਪੰਪ ਪੰਪ ਦਾ ਭੰਗੜਾ ਪੰਪ ਪੰਪ ਦਾ ਭੰਗੜਾ ਮਿੱਠੀਆਂ ਗੱਲਾਂ ਕਰੀਏ ਆਜਾ ਬਹਿ ਜਾ ਮੇਰੇ ਕੋਲ ਜੀਵਨ ਜਲ ਮੇ ਮਦਿਰਾ ਗੋਲ ਮੈਂ ਬਨ ਜਾਊ ਆਤ ਸਪੇਰਾ ਜੂਮ ਤੂੰ ਬਨ ਕੇ ਨਾਗਿਨ ਢੋਲ ਦਿਲ ਕੇ ਸਭ